0: ਪਹਿਲਾਂ ਆਪਾਂ ਬਾਤਚੀਤ ਕਰਿਆ ਹਾਂ ਆਪਣੀ ਆਪਣੇ ਪਰਿਵਾਰ ਦੀ ਸਬਰੀ ਬਾਰਾ ਆਪਾਂ ਬਾਤਚੀਤ ਕਰਾਂ ਆਪਣਾ ਕਾਰਿਕ੍ਰਮ ਹੀ ਬਹਿਨਾ ਰਹੇ ਔਰ ਇਹ ਘਰੇਲੂ ਬਾਤਾਂ ਹੀ ਬਹੁਤ ਕੰਮ ਲਿਆਇਆ ਕਰੇ ਜਿਹੋ ਕਿ ਇੱਕ ਸਮਝਦਾਰ ਮਹਿਲਾ ਹੋਇਆ ਕਰੇ ਪੁਰਸ਼ ਹੋਇਆ ਕਰੇ ਜਿਹੋ ਕਿ ਇੱਕ ਪਰਿਵਾਰ ਬਹੁਤ ਆਰਾਮ ਚਲਾ ਸਕੇ ਬਸ ਥੋੜ੍ਹਾ ਸਾ ਆਈ ਹੈ ਕਠਿਨ ਪਰਿਸਥਿਤੀਆਂ ਹਮੇਸ਼ਾ ਆਇਆ ਕਰੇ ਔਰ ਕਿਆ ਕਰਨ ਕਿ ਈਸ਼ਵਰ ਪ੍ਰੀਖਿਆ ਵੀ ਉਹਨੇ ਲਿਆ ਜਿਹੋ ਕਿ ਹਮੇਸ਼ਾ ਉਹ ਮੈਂ ਪਾਸ ਹੋਇਆ ਕਰੇ ਔਰ ਇੱਕ ਪਰਿਸ਼ਰਮ ਕਰਿਆ ਕਰੇ ਔਰ ਜਿਹੋ ਕਿ ਸਾਧਾਰਨ ਰਹੇ ਕਿ ਨਹੀਂ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋਵੇ ਇੱਕਦਮ ਉਹ ਵੀ ਸੋਚਦਾ ਰਹੇ ਕਿ ਮਾੜਾ ਉਹ ਕਰਨਾ ਉਹ ਕਰਨਾ ਠੀਕ ਹੈ ਦਿਮਾਗ ਚੱਲ ਤੋ ਰਹੇ ਤਾਂ ਉਹ ਚਲਾ ਲੈ ਨਹੀਂ ਚਲਾ ਹੋਣਾ ਤਾਂ ਉਹ ਨਹੀਂ ਚਲਾ ਸਕੇ ਅਗਰ ਜਿਵੇਂ ਜ਼ਿਕਰ ਹੈ ਜਿਵੇਂ ਦੋ ਕਰਨ ਦੀ ਇੱਕ ਜਿਗਿਆਸਾ ਹਰ ਸਮੇਂ ਆਇਆ ਕਰੇ ਚਾਹੇ ਬੱਚਾ ਹੂੰ ਬੜਾ ਹੂੰ ਬਜ਼ੁਰਗ ਹੂੰ ਕੋਈ ਵੀ ਬਾਤ ਕਰੋ ਤਾਂ ਵਹ ਇੱਕ ਅਲੱਗ ਚੀਜ਼ ਹੈ ਕਿ ਉਨ ਜਿਗਿਆਸਾ ਨੇ ਉਹ ਜਦੇ ਹੀ ਆਗੇ ਆਪਣੀ ਜਾਗਰਤ ਕਰੇਲਾ ਕਿ ਕੋਈ ਨਾ ਕੋਈ ਕੰਮ ਉਹਨੇ ਆਗੇ ਆ ਤੋ ਰਹੇਲਾ ਔਰ ਉਹ ਉਨ ਕੰਮ ਮੈਂ ਨਿਪੁੰਨ ਚੱਲ ਤੋ ਰਹੇਲਾ ਤਾਂ ਇਹ ਸਭ ਜ਼ਰੂਰੀ ਹੈ ਆਪਣੇ ਵਾਸਤੇ ਔਰ ਅਬ ਆਪਾਂ ਦੇਖਾਂ ਕਿ ਆਪਣੇ ਵਰਿਸ਼ਠ ਨਾਗਰਿਕ ਆ ਕਿ ਆਪਣੇ ਬਜ਼ੁਰਗਾਂ ਵਾਸਤੇ ਕਈ ਅੜੀ ਯੋਜਨਾਵਾਂ ਚੱਲੇ ਜਿਹੋ ਕਿ ਆਪਾਂ ਸਭ ਨੇ ਧਿਆਨ ਹੋਣ ਵੀ ਜ਼ਰੂਰੀ ਹੈ ਔਰ ਖਾਸ ਕਰ ਆਪਾਂ ਪਰਿਵਾਰ ਮੈਂ ਬਜ਼ੁਰਗਾਂ ਰਹਿ ਰੱਖਣ ਵਾਸਤੇ ਆਪਾਂ ਸੋਚਦਾ ਹੀ ਰਹਿਣਾ ਕਿ ਵੀ ਇਹਨਾਂ ਵਾਸਤੇ ਕੋਈ ਅੜੀ ਚੀਜ਼ ਆਪਾਂ ਕਰਾਂ ਵੀ ਸਵੈਮ ਤੋਂ ਪ੍ਰਸੰਨ ਰਹੇ ਕਈ ਵਾਰ ਆਪਾਂ ਸੋਚਾਂ ਕਿ ਜੋ ਬਾਰ ਧਿਆਨ ਹੈ ਕਿ ਪੈਨਸ਼ਨ ਯੋਜਨਾ ਚੱਲਿਆ ਕਰੇ ਮਹਿਲਾਵਾਰੀ 55-60 ਸਾਲ ਮੈਂ ਸ਼ੁਰੂ ਹੋ ਜਾਵੇ ਪੁਰਸ਼ਾਂ ਵੀ ਹੋ ਜਾਵੇ ਸਾਥ ਮੈਂ ਜਿਹਾ ਕਿ 1,000-1,500 ਰੁਪਇਆ ਮਿਲਿਆ ਕਰੇ ਇਹਦੇ ਸਾਥ ਹੀ ਕਈ ਅੜੀ ਯੋਜਨਾ ਹੈ ਕਿ ਜਿਵੇਂ ਆਪਾਂ ਸੋਚਾਂ ਅਬਾਰ ਆਪਾਂ ਦੇਖ ਰਹੇ ਹਾਂ ਕਿ ਯਾਤਰਾ ਸ਼ੁਰੂ ਹੋਈ ਹੈ ਵਰਿਸ਼ਠ ਨਾਗਰਿਕ ਵਾਸਤੇ ਜਿਹੋ ਕਿ ਆਪਣੇ ਖਾਣ ਪਾਣ ਦੇ ਸਾਥ ਆਪਣੇ ਜਿੱਥੇ ਰਹਿਣ ਨੂੰ ਸਥਾਨ ਹੈ ਸਭ ਕੁਛ ਆਪਣੇ ਯਾਤਰਾ ਕਰਾ ਵਾਲਾ ਉਹਨੇ ਸਾਥ ਇੱਕ ਅਟੈਂਡੈਂਟ ਰਹੇ ਆਪਣੇ ਧਿਆਨ ਰੱਖਣ ਵਾਸਤੇ ਤਾਂ ਇਹ ਸਭ ਵਰਿਸ਼ਠ ਨਾਗਰਿਕ ਵਾਸਤੇ ਇਤਨੀ ਯੋਜਨਾ ਹੈ ਜਿਹਨੂੰ ਆਪਣੇ ਲਾਭ ਉਠਾਉਣ ਵੀ ਚਾਹੀਦਾ ਔਰ ਜਿਹੋ ਕਿ ਸਵਸਥ ਰਹਿਣਾ ਚਾਹੀਦਾ ਸਭ ਤੋਂ ਪਹਿਲੀ ਬਾਤ ਅਗਰ ਆਪ ਸਵਸਥ ਹੋ ਤਾਂ ਜੋ ਬਾਰ ਮੈਂ ਆਪਣੇ ਬਤਾ ਰਹੀ ਹਾਂ ਕਿ ਯਾਤਰਾਵਾਂ ਵਾਸਤੇ ਤਾਂ ਵਹਿਣੀ ਇੱਕਦਮ ਸਰਟੀਫਿਕੇਟ ਹੋਇਆ ਕਰੇ ਬਕਾਰ ਦਾ ਮੈਡੀਕਲ ਡਾਕਟਰ ਨੂੰ ਲਿਖੀ ਓੜੋ ਹੈ ਕਿ ਬਈ ਇੱਕਦਮ ਸਵਸਥ ਹੈ ਕੋਈ ਪਰੇਸ਼ਾਨੀ ਨਹੀਂ ਹੈ ਔਰ ਸਾਥ ਜਿਹਾ ਅਟੈਂਡੈਂਟ ਹੈ ਜਾ ਰਿਹਾ ਹੈ ਵਹਿਣ ਪਰਿਵਾਰੋਂ ਕੋਈ ਸਦੱਸ ਹੋਵੇ ਔਰ ਕੋਈ ਵੀ ਹੋ ਸਕੇ ਜਿੰਨੀ ਇੱਕ ਉਮਰ ਸੀਮਾ ਬੀਤਾ ਹੋਇਆ ਕਰੇ ਕਿ ਵਹਿਣੇ ਸਾਥ ਜਾਇਆ ਕਰੇ ਇਹਨਾਂ ਸਾਥ ਕਈ ਕੇਂਦਰ ਸਰਕਾਰੀ ਆਪਣੇ ਰਾਜਸਥਾਨ ਸਰਕਾਰੀ ਕਈ ਯੋਜਨਾ ਹੈ ਕੇਂਦਰ ਸਰਕਾਰ ਨੇ ਆਪਾਂ ਜਾਣਾ ਕਿ ਜੋ ਆਯੁਸ਼ਮਾਨ ਭਾਰਤ ਇੱਕ ਕਾਰਡ ਹੈ ਜਿਵੇਂ 70 ਵਰਸ਼ ਔਰ ਅਧਿਕ ਆਯੂ ਵਾਸਤੇ ਹੈ ਨਾ ਵਹਿਣ ਵਾਸਤੇ ਸਾਲਾਨਾ 5 ਲੱਖ ਰੁਪਇਆ ਤੱਕ ਰੋ ਹੋਇਆ ਕਰੇ ਕਿ ਬਈ ਕਾਰਡ ਬਣ ਜਾਵੇ ਔਰ ਵਹਿਣਾ ਨਿਸ਼ੁਲਕ ਉਪਚਾਰ ਹੋ ਜਾਵੇ ਇਹਦੇ ਸਾਥ ਹੀ ਹੈ ਕਿ ਪ੍ਰਧਾਨ ਮੰਤਰੀ ਵਰਿਸ਼ਠ ਨਾਗਰਿਕ ਵਾਸਤੇ ਬਚਤ ਯੋਜਨਾ ਵੀ ਹੈ ਕਿ ਡਾਕਘਰ ਜਾਂ ਬੈਂਕ ਮੈਂ ਆਪ ਇੱਕ ਪੈਸਾ ਜਮ੍ਹਾਂ ਕਰਾਓ ਤਾਂ ਉਹਨੀ ਬਚਤ ਕਰਨ ਵਾਸਤੇ ਕਈ ਵਿਆਜ ਦਰ ਜਿਹੀ ਹੋਇਆ ਕਰੇ ਵਾ ਥੋੜ੍ਹੀ ਬੜੀ ਹੋਇਆ ਬੜੀ ਬੜੀ ਮਿਲਿਆ ਕਰੇ ਹੈ ਨਾ ਔਰ ਇਹਦੇ ਸਾਥ ਹੀ ਕਿ ਇੱਕ ਆਇਆ ਕਰੇ ਕਿ ਵੰਦਨਾ ਯੋਜਨਾ ਉਹ ਮੈਂ ਕਹੀ ਵਰਿਸ਼ਠ ਨਾਗਰਿਕ ਪੈਨਸ਼ਨ ਹੈ ਜਿਵੇਂ ਆਪਣੇ ਲਾਗੇ ਕਿ ਬਈ ਇੱਕ ਨਿਸ਼ਚਿਤ ਪੈਨਸ਼ਨ ਆਪਣੇ ਉੱਤੇ ਮਿਲੇਲਾ ਚਾਹੇ 1,500 ਹੋ 2,000 ਹੋ ਜਿਹੋ ਕਿ ਆਪਾਂ ਲੈ ਸਕਾਂ ਔਰ ਉਹਨਰੋ ਇੱਕ ਛੋਟੋ ਮੋਟੋ ਖਰਚੋ ਜਿਹੋ ਆਪਣੇ ਵਿੱਚ ਚਲਾ ਸਕੇ ਉਹਨਮੈਂ ਉਹ ਪੈਨਸ਼ਨ ਦੇ ਤਹਿਤ ਚਲਾ ਸਕੇ ਆਪਣੇ ਸਵਾਸਥ ਪ੍ਰਤੀ ਧਿਆਨ ਰੱਖਦਾ ਹੋਵੇ ਤਾਂ ਵੇ ਆਯੁਸ਼ਮਾਨ ਕਾਰਡ ਕਰ ਸਕੇ ਤਾਂ ਇਹ ਜਿਹੀ ਯੋਜਨਾਵਾਂ ਹੈ ਇਹਨੇ ਹਮੇਸ਼ਾ ਲਾਭ ਉਠਾਉਣਾ ਚਾਹੀਦਾ ਔਰ ਧਿਆਨ ਰੱਖਣਾ ਚਾਹੀਦਾ ਧਿਆਨ ਰੱਖਣ ਨਾਲ ਜਦੋਂ ਹੀ ਆਪਾਂ ਆਗੇ ਬਈ ਦੂਸਰਾ ਨੇ ਵੀ ਬਤਾ ਸਕਾਂ ਔਰ ਜਿੱਤੋਂ ਲਾਭ ਮਿਲੇ ਉਹਨੇ ਲਿਆਉਣਾ ਵੀ ਜ਼ਰੂਰੀ ਹੋ ਜਾਇਆ ਕਰੇ ਹੈ ਨਾ ਤਾਂ ਇਹ ਸਭ ਚੀਜ਼ਾਂ ਆਪਣੇ ਵਾਸਤੇ ਜ਼ਰੂਰੀ ਹੈ ਜਿਹੋ ਕਿ ਹਰ ਇਨਸਾਨ ਦੇ ਕੰਮ ਆਇਆ ਕਰੇ ਤਾਂ ਚੱਲਾਂ ਆਪਾਂ ਇੱਕ ਔਰ ਅਗਲੇ ਗੀਤ ਦੀ ਤਰਫ
1: आकाशवाणी नागौर के चिरमी चैनल से सुनिए फरमाइशी फोन इन कार्यक्रम हेलो फरमाइश प्रत्येक गुरुवार और प्रत्येक शनिवार को रात 8 बजे। इस कार्यक्रम की रिकॉर्डिंग होती है प्रत्येक गुरुवार को दिन में 12 बजे से दिन के 1 बजे तक। हमारे फोन नंबर्स हैं 015-82-240-168। तो हो जाइए तैयार अपनी फरमाइश हमें भेजने के लिए और कीजिए फोन हमारे इस प्रोग्राम में जिसका नाम है हेलो फरमाइश।
0: ਤੋ ਬਹਿਣਾ ਆਪਾਂ ਆਪਣੇ ਕਾਰਜਕ੍ਰਮ ਰੋ ਅੰਤਿਮ ਗੀਤ ਔਰ ਸੁਣਨੇ ਚਾਹਵਾਂ ਤਾਂ ਆਪਣੇ ਸਾਹਮਣੇ ਪ੍ਰਸਤੁਤ ਹੈ।